ਦਾ ਫਰਮਾਇਸ਼ਾ ਬਦੀਨ ਕਾਂ ਮੋਤੀ ਸੁਨਾਰੋ ਤਲਾਲ ਕਾਂ ਲਿਮੋ ਬਾਜੀ ਮਾਸਟਰ ਨਸਲਪੁਰ ਸ਼ਹਿਰ ਕਾਂ ਕ੍ਰਿਸ਼ਨ ਸੇਜਾਨੀ ਸਾਹਿਬ ਸਿਖਾਤ ਕਾਂ ਫਨਕਾਰ ਫਾਰੂਕ ਸੋਲੰਗੀ ਐਂ ਬੁਝਾਣੀ ਕਾਂ ਹਾਸ਼ਿਮ ਰਾਸ਼ਿਦ ਅਯੂਬ ਸੋਲੰਗੀ ਐਂ ਲਿਮੋ ਬਾਜੀ ਮਾਸਟਰ ਜਲਵੇ ਚਾਹੇ ਦੋ ਚਿੰਚੀ।

ਦੇ ਵਿੱਚ ਮੈਂ ਜ਼ਾਤ ਵੀ ਹੁੰਦੀ ਰਸਮਨ ਜੀ ਕਾਰੀ ਰਾਤ ਬਿ ਹੁੰਦੀ ਐਂ ਪੰਹਿੰਜੇ ਵਿੱਚ ਮੈਂ ਜ਼ਾਤ ਬਿ ਹੁੰਦੀ ਇਸ਼ਕ ਮਿਲਿਓ ਜੇ ਪਰਣੀ ਮੈਂ ਮੂੰਖੇ ਇਸ਼ਕ ਮਿਲਿਓ ਜੇ ਪਰਣੀ ਮੈਂ ਮੂੰਖੇ ਹੱਕ

ਜੇ ਹੁੰਦੇ ਪਰਮਹ ਜੀ ਹੁੰਦੀਆਂ, ਬੇ ਜੇ ਹੁੰਦੇ ਪਰਮਹ ਜੀ ਹੁੰਦੀਆਂ, ਸੋਭਾ ਬਿਹੁੰਦੀ ਮਾਤ ਬਿਹੁੰਦੀ, ਰਸਮਨ ਜੀ ਕਾਰੀ ਰਾਤ।